ਜਿਹੜੇ ਹੁਮਨ ਆਇਓ ਵਲ ਕੰਝੇ ਲਾਏ ਕਟਾ ਦਾ ਕੰਝਨ ਬਾ ਆਇਓ ਪੂਰਨ ਦੀ ਪਾਏ ਹੋ ਮੇਹਰ ਮਨਾਏ ਤੂੰ ਕਿਨ ਕਿ ਤੂੰ ਪੁੰਨਾ ਮਾਏ।

ਕੀਤਾ ਉਹੀ ਦੂਰ ਵਿਚੋਂ ਰੱਬ ਨਾਲ ਕਰ ਅਰਸ਼ ਫਰਸ਼ ਨੂੰ ਮਜ਼ਹਰ ਨੂਰ ਕੀਤਾ ਨੂਰ ਨਬੀ ਦਾ ਨਾਂ ਆਪਣਾ ਕਦਾ ਸ਼ਮਸ ਕਦਾ ਮਲ